ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

0: कार्यक्रम च होइयां न, कन्नै इसी कन्नै कार्यक्रम च जेह्ड़ा गल्लबात भी जरूर करनी ऐ, पर पैह्लें जेह्ड़ा श्रोता न उस अहां कन्नै जुड़ चुके न, कर दिन तिना कन्नै गल्लबात।
1: हैलो
0: हैलो
1: सुषमा जी नमस्ते।
0: नमस्ते जी, स्वागत है
1: तो
0: जी।
1: ठीक ठाक हैं
0: जी? बिल्कुल ठीक ठाक हैं जी। तो हां ठीक ठाक हैं
1: हां जी। आज तो ठंड करी थी ना
0: जी? ठंड तो जरूर जी हुई है ना।
1: हां कोटियां स्वाद करना पया था मैडम जी।
0: जी अच्छा, कोटियां कने स्वेटर जेड़ा ने से तोहा कड्डी लेन।
1: हां जी मैडम जी।
0: जी जी
1: माते ने ना संपर्क होया तोड़े ने।
0: जी जी जी ना क्या काम कार तो हाँ छेड़िया, क्या कर
1: क्या है मैडम जी? बस काम काज ही रखा, आज ठंड है बड़ी, पूंदी धूप निकली है
0: जी। इस टाइम तो धूप बड़ी प्यारी लगी है ना जी।
1: हाँ जी हाँ जी मैडम जी, उड़े ये तीन नवरात्रे आई आने बस सब दे समाप्ति का ना।
0: नवरात्रे जिड़ा ना से
1: खा नहीं रजी की रोटियां।
0: जी जी जी अपना नाम भी जरूर दस दी।
1: हाँ जी जी मैडम जी, पहचाना तो हाँ हो के तो आज
0: जी जी राकेश जी।
1: हाँ नरवाने तो राकेश जी।
0: जी जी जी तो राकेश जी, आज जिड़ा हाँ गल बात करा देन, आज हाँ जिड़ा खास दिन बना देन से बना देन, विश्व कपास दिवस ना जी।
1: हाँ जी कपास दिवस। हाँ मैडम जी
0: जी जी, तो कपास
1: जिड़ा मैडम जी दो पौधे लगाए थे कपास के ना
0: जी। अच्छा अच्छा,
1: उन्हें प्रजेंट किते ना मिंजो
0: जी।
1: हाँ जी हाँ जी मैडम जी, मुझे बड़ा अच्छा लगता कपास ना लगाना घर वास्ते पूजा पाठ वास्ते
0: जी।
1: हाँ जी मैडम जी
0: जी, ता राकेश जी मौसम कदे है?
1: मौसम आवणी जी स्टार्ट धूप लगी है, पहले भी बरखा बड़ी भारी
0: जी। अच्छा इस टाइम धूप लग पी हो।
1: हाँ जी
0: जी जी, ता राकेश जी आज कुंडे फरमाइश
1: है? आज मेरी तुहाड़ी फरमाइश ਤੁਹਾਡੀ ਫਰਮਾਇਸ਼ ਸਵਾਗਤ ਪਾ ਜਾਣਾ ਕੋਈ
0: ਜੀ। ਅੱਛਾ ਸਵਾਗਤ ਸੁਣਨਾ
1: ਜੀ ਮੈਡਮ ਜੀ।
0: ਜੀ ਜੀ ਜ਼ਰੂਰ ਜੀ, ਤੁਹਾਡੀ ਜਿਹੜਾ ਫਰਮਾਇਸ਼
1: ਮੈਡਮ ਜੀ, ਬੜਾ ਧੰਨਵਾਦ ਤੁਹਾਡਾ।
0: ਤੁਹਾਡਾ ਵੀ ਤੁਸੀਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ, ਅਗਲੇ ਜਿਹੜਾ ਸ਼ੋਤਾ ਨਾ ਸੇ ਵੀ ਜੁੜ ਚੁੱਕੇ ਨਾ, ਕਰ ਦੇਣ ਤਿਨਾ ਕਰਨੇ ਗੱਲ ਬਾਤ। ਹੈਲੋ
2: ਹੈਲੋ ਨਮਸਤੇ ਸਤਿ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
2: ਹਾਂਜੀ
0: ਜੀ ਠੀਕ ਠਾਕ ਹੈ ਜੀ। ਤੁਹਾਂ
2: ਮੈਂ ਤੁਹਾਨੂੰ ਰੋਟ ਕੇ ਤੋਂ ਬੋਲਿਆ ਰਮੇਸ਼ ਮੇਰਾ ਨਾਮ
0: ਜੀ। ਤਾਂ ਰਮੇਸ਼ ਜੀ, ਮੇਰੀ ਆਵਾਜ਼ ਜਿਹੜਾ ਹੈ ਸੇ ਤੁਹਾਂ ਤੱਕ ਕਲੀਅਰ ਪੁੱਜਾ ਦੀ?
2: ਹਾਂਜੀ ਹਾਂਜੀ ਪੁੱਜਾ ਵੀ ਹੈ
0: ਜੀ ਜੀ। ਤਾਂ ਰਮੇਸ਼ ਜੀ, ਕਿਆ ਕੰਮ ਕਾਰ ਛੇੜਿਆ, ਕਿਆ ਕਰਾ ਦੇ?
2: ਕੰਮ ਕਾਰ ਕੁਛ ਨਹੀਂ, ਸਿਰ ਕੁਰਸੀ ਤੇ ਬੈਠੇ ਹੋ
0: ਜੀ। ਅੱਛਾ ਬੈਠੇ ਹੋ,
2: ਪਾਰੂ ਤੇ ਗੱਲ ਆ
0: ਜੀ।
2: ਉਹ ਤਾਂ ਤੁਸੀਂ ਮੇਰੇ ਗਾਣ ਦੀ ਸੁਣਾਈ ਸਾਰੇ ਆਵਾ ਤੇ ਪਛਾਣ ਮੈਂ ਤੇ ਦਿੰਦੇ ਹੋ
0: ਜੀ ਜੀ ਜੀ। ਕਈ ਵਾਰ ਮਾਈਂਡ ਤੇ ਸਕਿਪ ਹੋ ਜਾਂਦਾ ਨਾ ਜੀ।
2: ਅੱਛਾ ਕਦਾ ਦੀ ਗੱਲ ਤੋਂ ਤਾਂ ਸੱਤ ਤਨ ਵਜੇ ਤੇ ਜਾ ਰਹੇ ਨੇ, ਤੁਹਾਨੂੰ ਤਾਂ ਸਿੱਖਾਂ ਨੇ ਸੁਣੀ ਨਹੀਂ ਲੱਗਦੀ
0: ਜੀ? ਨਹੀਂ ਨਹੀਂ ਜੀ, ਰਿਕਾਰਡਡ ਪ੍ਰੋਗਰਾਮ ਹੁੰਦਾ ਨਾ ਜੀ।
2: ਮੈਂ ਤਾਂ ਰੇਡੀਓ ਲਾਉਂਦਾ ਨਾ, ਬੋਲਦੇ ਮੈਂ ਸਸ਼ੀ ਬੋਲਦਾ ਜੀ, ਮੈਂ ਸਸ਼ੀ ਮੇਰਾ ਕੱਲ ਆ ਜਾਂ ਤੇ ਜੇ ਪੜਾ ਜੀ ਜੀ
0: ਜੀ ਜੀ। ਅੱਛਾ ਰੇਡੀਓ ਸੈਟ ਜਿਹੜਾ ਹੈ ਸੇ ਤੁਹਾਂ ਕਿੰਨੇ ਵਜੇ ਔਨ ਕਰੀਂਦੇ?
2: ਹਾਂ ਜੀ ਮੈਂ ਬਸ ਪੌਣੇ 5 ਵਜੇ ਤੱਕ ਉੱਠਦਾ ਤੇ ਰੇਡੀਓ ਔਨ ਕਰਨਾ ਤੇ ਮੈਂ ਬੈਠੇ ਹੁੰਦਾ ਹਾਂ ਜੀ। ਅੱਛਾ
0: ਅੱਛਾ
2: ਹਾਂ ਜੀ
0: ਜੀ। ਤਾਂ ਰਮੇਸ਼ ਜੀ, ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਹੈ, ਕੁੰਦੇ ਦੀ ਫਰਮਾਇਸ਼ ਹੈ ਤੁਹਾਡੀ ਅੱਜ?
2: ਅੱਜ ਮੱਛਰਾਂ ਦੀ ਡਾਲੀ ਯਾਰ
0: ਜੀ ਕੁੰਦਿਆ,
2: ਮੱਛਰਾਂ ਦੀ ਦਾਲ ਮਸਾਲਾ
0: ਜੀ ਜੀ ਜ਼ਰੂਰ ਤੁਹਾਂ ਤੱਕ ਇਹ ਫਰਮਾਇਸ਼ ਪਹੁੰਚਾਉਂਦੇ ਜੀ। ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ। ਜੀ ਚਲੋ ਅੱਛੀ ਗੱਲ ਹੈ ਜੀ, ਤੁਹਾਂ ਰੇਡੀਓ ਗੁੰਜਨ ਧਰਮਸ਼ਾਲਾ ਜੋ ਇਤਨਾ ਜ਼ਿਆਦਾ ਪਿਆਰ ਦਿੰਦੇ ਦੀਦੀ ਵਾਸਤੇ। ਜੀ ਜੀ, ਟਾਈਮ ਤਾਂ ਫਿਰ ਨਹੀਂ ਲੱਗਦਾ ਨਾ ਜੀ, ਚਲ ਕੰਮ ਚ ਬਿਜ਼ੀ ਹੋ ਜਾਂਦਾ ਕਈ ਵਾਰ। ਜੀ ਜੀ ਜੀ ਜ਼ਰੂਰ, ਤੁਹਾਡੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਜੀ। ਜੁੜਨੇ ਵਾਸਤੇ ਧੰਨਵਾਦ ਜੀ ਤੁਹਾਡਾ। ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ, ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਇੰਜੋਏ ਕਰਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ। ਇਸੀ ਕਰਨੇ ਅਹਾਂ ਵੀ ਆਪਣੇ ਕਾਰਜਕ੍ਰਮ ਦੇ सफर जो अगे बढ़ाते हैं कने तुह जो ले करी चलते हैं अगली फरमाइश की ओर।